0: ਪਿਆਰ ਨਾਲ ਆਖੋ ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ।
0: ਫਿਰ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ, ਤੇਰੀ ਭੁੱਖ ਨੇ ਤਾਂ ਪਤਾ ਨਹੀਂ ਕਿਤਨਿਆਂ ਦਾ ਉਧਾਰ ਕਰਨਾ।

ਇਹ ਨਿਰੰਕਾਰ ਨੇ ਤੇਰੇ ਵਾਸਤੇ ਮਿੱਠੇ ਖਰਬੂਜੇ ਭੇਜੇ ਹਨ। ਤੂੰ ਇਹ ਅੱਖ ਦਾ ਬੂਟਾ ਨਾ ਸਮਝੇ, ਇਹ ਤੇਰੇ ਲਈ ਆਏ ਹਨ। ਸ਼ੰਕਾ ਨਾ ਕਰ, ਤੋੜ ਕੇ ਖਾ ਲੈ, ਪਰ ਇੱਕ ਸ਼ਰਤ ਹੈ, ਇੱਕ ਧਿਆਨ ਰੱਖੀ, ਕਿਤੇ ਪੱਲੇ ਨਾ ਬਣ ਲਈ।

ਖੱਤਰੀਆਂ ਖਾ ਲਈਆਂ ਤੇ ਬੱਲੇ ਵੀ ਬਣ ਲਈਆਂ ਤੇ ਅਗਲੇ ਦਿਨ ਜਦੋਂ ਉਹਨਾਂ ਖੱਤਰੀਆਂ ਨੂੰ ਖਾਣ ਲੱਗਾ ਤਾਂ ਉਹ ਤਾਂ ਜ਼ਹਿਰ ਸਨ। ਮਰਦਾਨਾ ਬੇਹੋਸ਼ ਹੋ ਕੇ

ਵੇਖੋ ਇਸ ਬਨ ਵਿਚ ਕਿਤਨੇ ਸੋਹਣੇ ਸੋਹਣੇ ਫਲ ਲੱਗੇ ਹਨ। ਮਰਦਾਨਿਆ ਇੱਥੇ ਬੜਾ ਖਤਰਨਾਕ ਬੰਦਾ ਰਹਿੰਦਾ, ਆਦਮ ਖੋਰ ਹੈ। ਉੱਥੇ ਨਾ ਜਾ ਮਹਾਰਾਜ, ਜਿੱਥੇ ਕੋਈ ਚੰਗੀ ਸ਼ੈ ਮਿਲਣ ਵਾਲੀ ਹੁੰਦੀ ਹੈ ਤੁਸੀਂ ਸਦਾ ਨਾ ਹੀ ਕਰ ਦਿੰਦੇ ਹੋ। ਚੰਗਾ ਭਾਈ, ਤੇਰੀ ਮਰਜ਼ੀ ਹੈ, ਕਿਉਂਕਿ ਕਿਸੇ ਦਾ ਉਧਾਰ ਹੋਣਾ ਸੀ।

ਹੁਣ ਕਿਰਪਾ ਕਰੋ, ਮੇਹਰ ਕਰੋ, ਦਇਆ ਦ੍ਰਿਸ਼ਟੀ ਕਰੋ, ਮੈਂ ਕੋਈ ਤੁਹਾਡੀ ਸੇਵਾ ਕਰਾਂ। ਤੇ ਜੰਗਲ ਵਿੱਚ ਜਾ ਕੇ ਸੋਹਣੇ ਸੋਹਣੇ ਫਲ ਲਿਆਇਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਮੇਹਰ ਦਾ ਹੱਥ ਜਦੋਂ ਕੌਡੇ ਰੱਖ

0: ਗੁਨਾਹ ਬਖਸ਼ੇ, ਉਚਾਰਨ ਕਰੋ ਸ਼੍ਰੀ
1: ਵਾਹਿਗੁਰੂ,
0: ਕਿਉਂਕਿ ਆਪ ਪਾਪੀਆਂ ਨੂੰ ਜੋ ਉਤਾਰਨ ਲਈ ਆਏ ਸਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਥਾਂ ਥਾਂ ਤੇ ਜਾ ਕੇ ਨਾਮ ਦਾ ਛੱਟਾ ਦੇ ਕੇ ਸੱਚ ਦੇ ਰਸਤੇ ਜੋੜ ਦਿੱਤਾ। ਸਾਰੀ ਨਗਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਲੱਗੀ ਤੇ ਕੀ

ਦੀਦਾਰ ਬਖਸ਼ਿਸ਼ ਕੀਤੇ ਨੇ। ਗੁਰੂ ਚਰਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਇੱਕ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ। ਹਰ ਰੋਜ਼ ਆਪਾਂ ਇੱਕ ਪੌੜੀ ਦੀ ਵਿਚਾਰ ਕਰਦੇ ਹਾਂ। ਇਹਨਾਂ ਪੌੜੀਆਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਸਿੱਖੀ ਦੇ ਮਾਰਗ ਦੀ ਗੱਲ ਕੀਤੀ ਹੈ, ਭਗਤੀ ਦੇ ਮਾਰਗ ਦੀ ਗੱਲ ਕੀਤੀ ਹੈ, ਸਿੱਖੀ ਕਮਾਉਣੀ ਕਿਵੇਂ ਹੈ ਉਹ ਤਰੀਕਾ ਦੱਸਿਆ ਹੈ। ਪੁਰਾਤਨ ਸਿੱਖਾਂ ਨੇ, ਪੁਰਾਤਨ ਭਗਤਾਂ ਨੇ ਆਪਣੀ ਜ਼ਿੰਦਗੀ ਰੱਬ ਦੀ ਇਬਾਦਤ ਕਰਦਿਆਂ ਹੋਇਆਂ ਕਿਵੇਂ ਨਿਰਵਾਹ ਕੀਤੀ, ਇਹਨਾਂ ਵਾਰਾਂ ਦੇ ਵਿੱਚ ਐਸੀਆਂ ਗੱਲਾਂ ਕੀਤੀਆਂ ਨੇ। ਅਤੇ ਕਿਤੇ ਕਿਤੇ ਭਾਈ ਗੁਰਦਾਸ ਜੀ ਨੇ ਜਿਹੜੇ ਪੁਰਾਣੇ ਵੇਦ ਪਾਠ ਨੇ ਉਹਨਾਂ ਦੇ ਵਿੱਚ ਜਿਹੜੀਆਂ ਦੰਦ ਕਥਾਵਾਂ ਨੇ ਉਹਨਾਂ ਦਾ ਜ਼ਿਕਰ ਵੀ ਕਰਨਾ ਕੀਤਾ। ਹਰੇਕ ਧਰਮ ਦੇ ਆਪੋ ਆਪਣੇ ਧਾਰਮਿਕ ਗ੍ਰੰਥ ਹਨ। ਹਰੇਕ ਗ੍ਰੰਥ ਦੀ ਆਪੋ ਆਪਣੀ ਵਿਚਾਰਧਾਰਾ ਹੈ। ਭਾਈ ਗੁਰਦਾਸ ਜੀ ਨੇ ਉਹਨਾਂ ਵਿੱਚੋਂ ਟੂਕ ਮਾਤਰ, ਰੰਚਕ ਮਾਤਰ, ਸਾਖੀਆਂ ਜਿਹੜੀਆਂ ਲਿਖੀਆਂ ਉਹਨਾਂ ਦੀ ਗੱਲ ਕਰਕੇ ਅਖੀਰਲੀ ਪੰਕਤੀ ਦੇ ਵਿੱਚ ਤੱਤ ਨਿਚੋੜ ਕੱਢ ਕੇ, ਜਿਵੇਂ ਦੁੱਧ ਨੂੰ ਰਿੜਕ ਕੇ ਉਹਦੇ ਵਿੱਚੋਂ ਤੱਤ ਸਾਰ ਕੱਢਿਆ ਜਾਂਦਾ। ਕਿਸੇ ਸਾਖੀ ਦਾ ਭਾਵ ਕੀ ਹੁੰਦਾ ਹੈ, ਉਹਦੇ ਵਿੱਚੋਂ ਸਿੱਖਿਆ ਕੀ ਮਿਲਦੀ ਹੈ। ਸਾਖੀ ਤਾਂ ਇੱਕ ਘਟਨਾ ਦਾ ਨਾਮ ਹੈ, ਪਰ ਉਹ ਘਟਨਾ, ਉਹ ਸਾਖੀ ਅੱਜ ਸਾਡਾ ਮਾਰਗ ਦਰਸ਼ਨ ਕਿਵੇਂ ਕਰਦੀ ਹੈ, ਅੱਜ ਸਾਡੀ ਅਗਵਾਈ ਉਹ ਕਿਵੇਂ ਕਰਦੀ ਹੈ, ਇਹ ਅਸੀਂ ਦੇਖਣਾ ਹੁੰਦਾ ਹੈ। ਕੱਲ੍ਹ ਅਸੀਂ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪੌੜੀ ਵਿੱਚ ਵਿਚਾਰ ਕੀਤੀ ਸੀ, ਭਗਤ ਭਗਤ ਜਗ ਵਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ ਭਗਤ ਰਵੀਦਾਸ ਜੀ ਦੀ ਗੱਲ ਉਹਨਾਂ ਨੇ ਕੀਤੀ ਸੀ, ਜੋ ਬਨਾਰਸ ਦੇ ਚੌਂਕ ਵਿੱਚ ਬੈਠ ਕੇ ਜੁੱਤੀਆਂ ਗੰਢਣ ਦਾ ਕੰਮ ਕਰਦੇ ਨੇ ਅਤੇ ਪਰਮਾਤਮਾ ਦੀ ਭਗਤੀ ਦੇ ਨਾਲ ਆਪਣੇ ਮਨ ਨੂੰ ਵੀ ਗਾਂਢੇ ਲਾਉਂਦੇ ਨੇ, ਤੋਪੇ ਲਾਉਂਦੇ ਨੇ, ਜਿਵੇਂ ਜੁੱਤੀ ਗੰਢੀ ਦੀ ਹੈ ਨਾ। ਮਨ ਨੂੰ ਕਿਵੇਂ ਗੰਢਣਾ ਹੈ ਇਹ ਭਗਤ ਰਵਿਦਾਸ ਜੀ ਨੇ ਸਾਨੂੰ ਵੀ ਦੱਸਣਾ ਕੀਤਾ। ਉਸ ਤੋਂ ਬਾਅਦ ਅੱਜ ਜਿਹੜੀ ਵਾਰ ਦੀ ਪੌੜੀ ਹੈ, ਇਸ ਪੌੜੀ ਦਾ ਨੰਬਰ ਹੈ 18 ਅਤੇ ਵਾਰ ਦਾ ਨੰਬਰ ਹੈ 10। ਦਸਵੀਂ ਵਾਰ ਹੈ, 18ਵੀਂ ਪੌੜੀ ਹੈ। ਗੌਤਮ ਨਾਰ ਅਹਿਲਿਆ ਤਿਸ ਨੂੰ ਦੇਖ ਇੰਦਰ ਲੋਭਾਣਾ, ਇਹ ਹਿੰਦੂ ਧਰਮ ਗ੍ਰੰਥਾਂ ਦੇ ਵਿੱਚ ਜੋ ਘਟਨਾਵਾਂ ਲਿਖੀਆਂ ਨੇ, ਜੋ ਸਾਖੀਆਂ ਲਿਖੀਆਂ ਨੇ,